0: ਮੇਰੇ ਪਦਾ ਵਰਦਾ ਜਿਵੇਂ ਬਕਰਾਈ ਸ਼ਿਕਾਰ ਜਾਣਾ ਫਤਿਹ ਵਸ਼ਾ ਵਾ ਤਾ ਪਿਰਾ ਦੇ ਕੋਲੇ ਕੋਲੇ ਕੁਮ ਕਨਾ ਕੋ ਕੁਮ ਹੈ ਬਰੀ ਦੀਵਾਰ ਹਾਂ ਫਿਰ ਦੇ ਵਾ ਦਾ ਦਾ ਦਾ ਦੀਵਾਰ ਹੈ ਖਲਕੇ ਐ ਐ ਤਰ ਕੋ ਰੈਸ ਦਾ ਜਾਂਦਾ ਹਜ਼ਾਰ ਮੋਰੇ ਹਕੀਮ ਲੋਮ ਬਰਾ ਦਾ ਕਰ ਫਜ਼ਾ ਬੇਸ਼ਵਾ ਬਰਾ ਦਾ ਚੋਲੇ ਲੋਰੇ ਲੋਰੇ ਲੋਰੇ
1: ਹਾਹੋ ਜਰ
0: لو زبا قادر خلف فار زوا زور بنا جان نار خلق من در خاصه بیا من حبس زوا مو ای لا برا برا پر زاب بی جان اد بی جان او زید اجبار یا وا یا وا بن جار ما نگاه دار ای ن بن جار ما قر قبر رشت بین پیت اتن ال بین نگرا ز قرم قرم دار بلا ای هر کو گاوا گراد نه هر بال قد نه ر خدا خو نار لشون پی جان کف زبیل نور نور ای
1: هر کی کو
0: نه اجبار خدا سر نگه خو در گدل زری زری به لبو ز قرم ای ونه دی کو ابرو